0: anyway janab gal tar ta guru sara kal ka unki sok de aw ta kam se nadi assalam alaikum
1: wa alaikum assalam
0: yela ka face
1: angalet
0: khair khair te ma khara ke jiga mada aga bas gabrao shwa kana aga khair de mada de target milaw shi
1: ta jo khwan bi asal ke ma khodi ta pe khair kana ma it dadi shi da kana
0: aw
1: kho ya ko dadi ku di shi da di ma de ta pe khair
0: ta se ka pre de
1: aw bas da wa yu ka ke shi ki de shi da final bo ki
0: sahi de
1: khabar da ma taj bhai
0: ji ji
1: فائنل با پکال من نه داشت که خب گیم شروع با فیکل اگه دانه دیتو چه کال پیل اگه آگه
0: نو کس بلفرز مقابله برابر شده اید بارو مطلب یو شند پوینت راکن بیا بسکو
1: بیا لخیر دی بیا کو کال کیجو کال من دیتو
0: پیل
1: چلو زل چه دیکن اگه خوندو کی کنه تا پکال من واد اگه یو تد ناشه خبر ختمی
0: شد اوکی دا اوکی دا دنده دنده بیگل دی پکال کی خدر مندن کوکی بیلا حافظ یس جناب ماہ ਸਦਲੇ ਫਰਵਰਡ ਲਿਕੋਲਾ ਪਾਈ ਆਟੋਮੈਟਿਕਲੀ ਸਜਾ ਦੁ ਦਿਖੜੇ ਦੇ ਬਿਲਕੁਲ ਜਨ ਤਸ ਦੁਆੜੇ ਕਾਲ ਕੋਲੇ ਸ਼ਿਗਾ ਬਲ ਮੈਂ ਸਜਾ ਕਲੇ ਵਾਈ ਚੀ ਮਨਨਾ ਬਰੋਤਾਜ ਦੇਰ ਜ਼ਦ ਮਨਨਾ ਸਸ ਹੁਮਾ ਦੇਸ ਨਸਰ ਬਲ ਮੈਸੇਜ ਰਾਗਲੇ ਦੇ